0: ਤੇ ਸ਼ੀਤਲ, ਕਾਲੀ ਕਾਲੀ ਗਾਡੀ ਮੇਂ ਜਦ ਵੀ ਆਪਾਂ ਘੁੰਮਣ ਜਾਵਾਂ ਜਾਂ ਬਿਨਾਂ ਗਾਡੀ ਮੇਂ ਘੁੰਮਣ ਜਾਵਾਂ ਤੋ ਬਹੁਤ ਸਾਰੀ ਬਾਤਾਂ ਰਹੇ ਜੋ ਕੋਈ ਆਪਾਂ ਨੇ ਧਿਆਨ ਰੱਖਣੀ ਹੈ, ਪਰ ਛੁੱਟਿਆ ਹੈ ਤੋ ਘੁੰਮਣ ਨੂੰ ਮਨ ਤੋ ਕਰੇ, ਪਰ ਬੱਚਿਆਂ ਨੇ ਵੀ ਬਹੁਤ ਸਾਰੀ ਚੀਜ਼ਾਂ ਜਿੱਕੀ ਹੈ ਉਹ ਆਪਾਂ ਨੇ ਸਿਖਾਉਣਾ ਜ਼ਰੂਰੀ ਹੈ। ਛੁੱਟਿਆ ਮੈਂ ਆਪ ਦੇਖੋ ਦਿਨ ਭਰ ਘਰ ਮੈਂ ਪੰਖਾ, ਏਸੀ, ਕੂਲਰ ਹੈ ਜਿੱਕਾ ਚੱਲ ਹੈ, ਤੋ ਕਿਉਂ ਨਾ ਆਪਾਂ ਇੱਕ ਕੋਸ਼ਿਸ਼ ਕਰਾਂ ਕਿ ਘਰ ਮੈਂ ਕੁਛ ਦੇਰ ਹੈ ਜੋ ਕੋ ਪ੍ਰਾਕਿਰਤਿਕ ਵਾਤਾਵਰਣ ਜੋ ਹੈ ਉਹ ਆਪਾਂ ਬਣਾ ਰੱਖਾਂ। ਜਿਵੇਂ ਕੁਛ ਦੇਰ ਪੰਖਾ ਹੈ, ਕੂਲਰ ਹੈ, ਏਸੀ ਬੰਦ ਕਰ ਦਿਉ, ਆਪਣੇ ਘਰ ਮੈਂ ਜਿੱਕੀ ਖਿੜਕੀਆਂ ਹੈ, ਬਟ ਆਪ ਖਸਰਾ ਪਰਦਾ ਜਿੱਕਾ ਹੈ ਵੇ ਆਪ ਲਗਾ ਦਿਉ, ਬਨ ਪਾਣੀ ਵੀ ਹੋਰ ਛੋੜ ਦਿਉ। ਤੋ ਸੁਬਹੇ ਔਰ ਸ਼ਾਮ ਨੂੰ ਜੋ ਕੋ ਸਮੇਂ ਅਗਰ 2 ਘੰਟਾ ਆਪਾਂ ਪੰਖੋ ਸੁਬਹੇ ਬੰਦ ਕਰਦਾ, ਸ਼ਾਮ ਨੂੰ ਜੋ ਕੋ ਸਮੇਂ ਜਾਂ 6 ਤੋਂ 7 ਜਾਂ ਮਤਲਬ ਬਈ 5 ਤੋਂ 7 2 ਘੰਟਾ ਪੰਖੋ ਬੰਦ ਕਰ ਵੀ ਪ੍ਰਾਕਿਰਤਿਕ ਹਵਾ ਨਾ ਆਪਾਂ ਲੈਵਾਂ, ਤੋ ਆਪਣਾ ਸਵਾਸਥ ਵੀ ਚੋਖੋ ਰਹੇਲਾ, ਔਰ ਮੀਟਰ ਜੋ ਹੈ ਉਹ ਵੀ ਕਮ ਚੱਲੇਲਾ, ਔਰ ਜੇ ਬਾਹਰ ਗਰਮੀ ਜਿੱਕੀ ਹੈ ਜਿਸਨੂੰ ਆਪਣਾ ਜਿਹੜਾ ਜੀਵ ਜੰਤੂ ਜਿਹਾ ਹੈ ਵੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ, ਕਿਉਂਕਿ ਵੇ ਲੋਕ ਗਰਮ ਹਵਾ ਫੇਂਕੇ, ਤੋ ਆਪਣੇ ਛਤਰੀ ਮੁੰਡੇ ਜਾਂ ਬਾਲਕੋਨੀ ਮੈਂ ਕੋਈ ਵੀ ਜਾਨਵਰ ਜੇ ਕੋਈ ਜੀਵ ਜੰਤੂ ਵੇ ਨਹੀਂ ਬੈਠ ਪਾਵੇ।
1: ਬਿਲਕੁਲ ਸਹੀ ਕਿਹਾ। ਔਰ ਜੀਵ ਜਨਾਵਰ ਜਦ ਆਪਾਂ ਬਾਤ ਕਰਾਂ ਤੋ ਜਿੱਤਾ ਵੀ ਪਕਸ਼ੀ ਹੈ, ਜੀਵ ਜਨਾਵਰ ਹੈ, ਵਾਰੀ ਪਰਿਆਵਰਣ ਸੰਤੁਲਨ ਮੈਂ ਬਹੁਤ ਹੀ ਮਹਿਤੀ ਭੂਮਿਕਾ ਹੋਇਆ ਕਰੇ ਹੈ। ਰਾਜਸਥਾਨ ਰੋ ਰਾਜ ਪਕਸ਼ੀ ਗੋਡਾਵਣ ਹੈ, ਉਹ ਕਿਸਾਨ ਭਾਈ ਔਰ ਮਿੱਤਰ ਦੇ ਰੂਪ ਮੈਂ ਹਮੇਸ਼ਾ ਸੋਈ ਜਾਣਿਓ ਜਾਵੇ ਹੈ, ਕਿਉਂਕਿ ਫਸਲਾਂ ਨੇ ਟਿੱਡੀ ਕੀਟ ਔਰ ਚੂਹਾ ਨੇ ਖਾਰ ਉਹ ਨੁਕਸਾਨ ਸੋ ਬਚਾਵੇ ਹੈ, ਸਾਥ ਹੀ ਘਾਸ ਰੇ ਮੈਦਾਨਾਂ ਮੈਂ ਪਾਰਿਸਥਿਤਿਕੀ ਸੰਤੁਲਨ ਰੋ ਵੀ ਉਹ ਕੰਮ ਕਰਿਆ ਕਰੇ ਹੈ। ਪਰ ਅੱਜ ਉਹ ਸੰਕਟਗ੍ਰਸਤ ਪ੍ਰਜਾਤੀਆਂ ਦੇ ਮਾਇਨੇ ਸ਼ਾਮਿਲ ਹੈ, ਔਰ ਵੀ ਆਪਣੇ ਇੱਥੇ ਕਈ ਜਗ੍ਹਾ ਜੋ ਹੈ ਪਕਸ਼ੀ ਹੈ, ਜਿਵੇਂ ਮੋਰ ਹੈ, ਕੁਰਜਾ ਹੈ, ਸਾਰਸ ਹੈ, ਗਿੱਧ, ਚੀਲ, ਔਰ ਅਨੇਕ ਪ੍ਰਵਾਸੀ ਪਕਸ਼ੀ ਹਮੇਸ਼ਾ ਸੋਈ ਜੋ ਹੈ ਇੱਥੇ ਦੀ ਇੱਕ ਅਲੱਗ ਪਹਿਚਾਣ ਰਹੀ ਹੈ। ਔਰ ਇਹ ਪਕਸ਼ੀਆਂ ਮਤੇ ਆਪਣੇ ਇੱਥੇ ਗੀਤ ਵੀ ਬਹੁਤ ਹੈ, ਵਾਹ ਮੈਂ ਵੀ ਆਰੋ ਬਖਾਨ ਕਰੀ ਜੋ ਜਾਵੇ ਹੈ। ਔਰ ਅਰੇ ਜ਼ਿਕਰ ਦੀ ਅਗਰ ਬਾਤ ਕਰਾਂ ਤਾਂ ਉਹ ਤੋਂ ਜ਼ਿਆਦਾਤਰ ਗੀਤਾਂ ਮੈਂ ਹੋਵੇ ਹੀ ਹੈ, ਸਾਹਿਤ ਮੈਂ ਵੀ ਹੋਵੇ ਹੀ ਹੈ, ਸਾਥੇ ਸਾਥੇ ਇਹ ਪਕਸ਼ੀ ਜਗ੍ਹਾ ਹੈ ਵੇ ਬੀਜ ਫੈਲਾਉਣ ਰੋ, ਕੀਟ ਨਿਯੰਤਰਣ ਰੋ, ਔਰ ਪਰਿਆਵਰਣ ਸੰਤੁਲਨ ਨੇ ਬਣਾ ਰੱਖਣ ਰੋ ਕੰਮ ਵੀ ਕਰਿਆ ਕਰੇ। ਔਰ ਸਾਥੇ ਸਾਥੇ ਅਗਰ ਬਾਤ ਕਰਾਂ ਜੀਵ ਜਿਨਾਵਰਾਂ ਦੀ, ਤੋ ਵੇ ਵੀ ਜੋ ਹੈ ਆਪਣੀ ਜਿੰਨੀ ਵੀ ਜ਼ਰੂਰਤ ਹੈ ਵਾਨੇ ਪੂਰਾ ਕਰਿਆ ਕਰੇ ਹੈ। ਔਰ ਆਪਣਾ ਇੱਥੇ ਕਹਿ ਸਕਾਂ ਹਾਂ ਆਧਾ ਸੇ ਜ਼ਿਆਦਾ ਲੋਕਾਂ ਰੋਜ਼ ਜੋ ਰੋਜ਼ਗਾਰ ਹੈ ਉਹ ਵੀ ਆਮ ਹੱਥੇ ਚੱਲਿਆ ਕਰੇ ਹੈ। ਕੋਈ ਨਾ ਕੋਈ ਅਗਰ ਆਪ ਦੇਖ ਲਓ ਕੋਈ ਵੀ ਰੋਜ਼ਗਾਰ ਉਠਾਉਣ ਦੇਖ ਲਓ, ਉਹ ਜਾਨਵਰਾਂ ਸੇ ਜੁੜੇ ਜ਼ਰੂਰ ਮਿਲੇਲਾ ਆਪਾਂ ਨੇ, ਚਾਹੇ ਦੁੱਧ ਹੋ, ਚਾਹੇ ਚਮੜੇ ਰੋ ਹੋ, ਚਾਹੇ ਕੋਈ ਔਰ ਵੀ ਵਿਵਸਾਏ ਹੋ, ਮੱਛੀ ਪਾਲਣ ਹੈ, ਦੂਸਰੋ ਹੈ। ਤੋ ਲੇਕਿਨ ਅੱਜ ਇਹ ਜਗ੍ਹਾ ਜੀਵ ਜਿਨਾਵਰ ਹੈ ਵੇ ਸ਼ਿਕਾਰ, ਜਲਵਾਯੂ ਪਰਿਵਰਤਨ ਔਰ ਪ੍ਰਾਕਿਰਤਿਕ ਆਵਾਸ ਦੀ ਕਮੀ ਸੋ ਜੋ ਹੈ ਆਨੇ ਬਹੁਤ ਸੰਕਟ ਹੋ ਰਿਹਾ ਹੈ, ਆਰੀ ਪ੍ਰਜਾਤੀਆਂ ਜੋ ਹੈ ਲੁਪਤ ਹੋਤੀ ਜਾ ਰਹੀ ਹੈ। ਤੋ ਅਨੇ ਬਚਾਉਣ ਰੋ ਜੋ ਕੋ ਕਾਮ ਹੈ ਉਹ ਸਰਕਾਰ ਰੋ ਤੋ ਹੈ ਹੀ ਹੈ, ਸਾਥੇ ਸਾਥੇ ਆਪਣੇ ਵੀ ਇੱਕ ਜ਼ਿੰਮੇਵਾਰੀ ਹੈ ਕਿ ਆਪਾਂ ਨੇ ਆਨੇ ਸੰਰਕਸ਼ਣ ਰੱਖਣਾ ਹੈ ਔਰ ਆਨੇ ਬਚਾ ਰੱਖਣਾ ਹੈ।
0: ਬਿਲਕੁਲ ਸਹੀ ਬਾਤ ਬੋਲੀ ਸੀਤਲ ਕਿ ਆਪਣੇ ਯੋਗਦਾਨ ਪੂਰਾ ਦੇਣਾ ਹੈ। ਔਰ ਜਿਵੇਂ ਅਗਰ ਆਪਾਂ ਪਲਾਸਟਿਕ ਬੈਗ ਦੀ ਬਾਤ ਕਰਾਂ ਤਾਂ ਬਿਰੋ ਉਪਯੋਗ ਜੋ

0: ਆਪਾਂ ਬਹੁਤ ਜ਼ਿਆਦਾ ਕਰਾਂ, ਇਹਦੇ ਜਗ੍ਹਾ ਆਪਾਂ ਥੈਲੀ ਰੋ ਉਪਯੋਗ ਕਰਾਂ ਤੋ ਜ਼ਿਆਦਾ ਸਹੀ ਰਹੇ। ਇੱਕ ਪਲਾਸਟਿਕ ਜੇਕੋ ਸ਼ੋਪਿੰਗ ਬੈਗ ਜੇਕੋ ਅਗਰ ਆਪਾਂ ਇਸਤੇਮਾਲ ਕਰਾਂ ਉਹ ਲਗਭਗ 12 ਮਿੰਟ ਜਾਂ 15 ਮਿੰਟ ਵਾਸਤੇ ਹੀ ਕਰਾਂ, ਪਰ ਬਿਨਾ ਨਸ਼ਟ ਕਰਨ ਵਾਸਤੇ 450 ਸਾਲ ਤੋਂ ਵੀ ਜ਼ਿਆਦਾ ਜੇਕੋ ਹੈ ਉਹ ਸਮਾਂ ਲੱਗ ਹੈ।
1: ਬਿਲਕੁਲ, ਅਗਰ ਘਰ ਸੋ ਆਪਾਂ ਇੱਕ ਕੱਪੜੇ ਰੋ ਥੈਲੋ ਲਈਏ ਇਹ ਚਾਲਾਂ ਤੋ ਇਹ ਜੇਕੀ ਪਲਾਸਟਿਕ ਬੈਗ ਦੀ ਸਮੱਸਿਆ ਹੈ ਵਹ ਵੀ ਖਤਮ ਹੋ ਜਾਵੇ ਲਾ। ਔਰ ਇਤੋਂ ਤੋ ਆਪਾਂ ਪਹਿਲੀ ਤੋ ਘਰੋਂ ਹਮੇਸ਼ਾ ਪਹਿਲੀ ਲੁਗਾਈ ਦੀ ਆਦਤ ਹੁੰਦੀ ਵਹ ਘਰ ਸੋ ਹੀ
0: ਥੈਲੋ ਲੈ
1: ਜਾਵਤੀ। ਅੱਜ ਕੱਲ ਇਹ ਜਗ੍ਹਾ ਆਪਾਂ ਇਹ ਚੀਜ਼ਾਂ ਭੁੱਲ ਜਾਇਆ ਕਰਾਂ, ਲੇਕਿਨ ਇਹੋ ਵੀ ਇੱਕ ਵਿਕਲਪ ਹੈ ਵੀ ਕਾਗਜ਼ ਦਾ ਬੈਗ ਵੀ ਅੱਜ ਕੱਲ੍ਹ ਮਿਲਣ।